0: आयुष्मान भारत प्रधानमंत्री जन आरोग्य योजना के तहत लगभग 60 करोड़ लोग बने हैं 5 लाख रुपए के मुफ्त उपचार के हकदार। अब तक 12 करोड़ से भी ज्यादा मुफ्त उपचार किए जा चुके हैं, जिससे गरीब परिवारों के चिकित्सा खर्च में लगभग 2 लाख करोड़ रुपए की बचत हुई। आज ही आयुष्मान ऐप डाउनलोड कर आयुष्मान कार्ड बनाए। ज्यादा जानकारी के लिए 1-4-5-5-5 पर कॉल करें।
1: ਮੈਨੂੰ ਬਹੁਤ ਹੀ ਸੁਣੋ, ਦੇਖੋ ਆਪਾਂ ਕੀ ਹੈ ਕਿ ਗੀਤ ਸੁਣਿਓ ਔਰ ਸਾਵਣ ਤੋਂ ਦੇਖੋ ਲਾਗ ਜੀ ਅਬ ਕਾਲ ਆਪਣੇ ਸਾਵਣ ਲਾਗ ਜੀ ਕਾਲ ਪੁੰਨੂ ਹੈ ਚੜ੍ਹਤੀ ਪੁੰਨੂ ਨੇ ਕੀ ਹੈ ਕਿ ਸਾਵਣ ਲਾਗ ਜਾਏਗਾ। ਤੋ ਦੇਖੋ ਆਪਾਂ ਗੀਤ 'ਚ ਪਹਿਲੀ ਬਾਤ ਕਰਾਂ ਹੈਪੇਟਾਈਟਿਸ ਕੀ ਵੀ ਆਜ ਹੈਪੇਟਾਈਟਿਸ ਦਿਵਸ ਇੰਗੇ ਸਾਗੇ ਸਾਗੇ ਏਕ ਦਿਵਸ ਉਹ ਆਜ ਕੇ ਦਿਨ ਨੇ ਏਕ ਔਰ ਦਿਵਸ ਮਨਾਈ ਜਾਏ ਵੋ ਹੈ ਵਿਸ਼ਵ ਪ੍ਰਕਿਰਤੀ ਸੰਰਕਸ਼ਣ ਦਿਵਸ। ਮੈਨੂੰ ਇਹ ਦਿਨ ਨੇ ਮਨਾਉਣ ਰੋ ਮਕਸਦ ਉਹ ਹੈ ਕਿ ਆਪਾਂ ਆਪਣੀ ਪ੍ਰਕਿਰਤੀ ਦੀ ਜਿਹੀ ਕੀਮਤ ਹੈ ਬਿਨ ਸਮਝਾਂ ਔਰ ਆਪਣੂੰ ਜਿਹੋ ਪਰਿਆਵਰਣ ਹੈ ਨਹੀਂ ਬਿਨ ਬਚਾਉਣ ਰੋ ਸੰਕਲਪ ਲਵਾਂ। ਪ੍ਰਕਿਰਤੀ ਦੇਖੋ ਇੰਗ ਕਾਰਨ ਹੀ ਆਪਾਂ ਨੇ ਦੇਖੋ ਸ਼ੁੱਧ ਹਵਾ, ਸਵੱਛ ਪਾਣੀ, ਅੰਨ, ਔਸ਼ਧੀ ਔਰ ਕੀ ਹੈ ਕਿ ਜੀਵਨ ਮਿਲੇ। ਜੇ ਆ ਪ੍ਰਕਿਰਤੀ ਨਾ ਹੋਵੇ ਨਹੀਂ ਤਾਂ ਦੇਖੋ ਆਪਾਂ ਇਕੱਠੇ ਗਏ ਕੌਣ ਆ ਨਹੀਂ ਨਾ ਤਾਂ ਦੇਖੋ ਅੱਛੀ ਪਹਿਲਾਂ ਦੇਖੋ ਪੇੜ ਕਿੱਤਾ ਕਿੱਤਾ ਪੇੜ ਹੁੰਦਾ ਹੈ ਨਹੀਂ ਜਿੰਨਾ ਮੌਸਮ ਵੀ ਬਹੁਤ ਸੋਹਣਾ ਰਹਿਣ ਤੋਂ ਅੱਜ ਕੱਲ੍ਹ ਦੇਖੋ ਵੀ ਇੱਤੀ ਨਾ ਹੀ ਧੁੱਬ ਪਾਲਾ ਵਾਲੋ ਟੇਮ ਰਹੇ ਹੋ ਨਾ ਹੀ ਗਰਮੀ ਦੇਖੋ ਕਿੱਤੀ ਜਾਣਗੀ ਗਰਮੀ ਹੋ ਗਈ ਹੈ। ਪਹਿਲਾਂ ਇੱਤੀ ਗਰਮੀ ਹੁੰਦੀ ਕਿ ਕੋਈ ਨਹੀਂ ਹੁੰਦੀ ਹੈ ਔਰ ਛਾਲੋ ਵੀ ਬਹੁਤ ਮੁੜ ਤਾਂ ਛਾਲੋ ਚਾਲ ਤੋਂ ਅੱਜ ਕੱਲ੍ਹ ਤੋਂ ਇਹ ਮੰਨ ਲਿਓ ਵੀ ਇੱਕ ਦੋ ਮਹੀਨਾ ਛਾਲਾ ਗਿਆ ਬਾਕੀ ਤਾਂ ਇਹ ਕੌਣ ਛਾਲੋ ਹੈ ਅਬ ਤੋ ਗਰਮੀ ਗਰਮੀ ਆ ਗਈ ਉਹ ਸਾਰੋ ਕੀ ਕਾਰਨ ਹੋਇਆ ਕਿਉਂਕਿ ਆਪਾਂ ਪ੍ਰਕਿਰਤੀ ਕੋ ਸਨਮਾਨ ਕੌਣ ਕਰਿਓ ਨਹੀਂ ਬਿਨਾਂ ਸੰਰਕਸ਼ਿਤ ਕੌਣ ਰੱਖੀ ਬਸ ਕੱਟਣ ਹੀ ਕੱਟਣ ਪਰ ਜ਼ੋਰ ਦਿਓ ਪੇੜ ਪਾੜ ਸੋ ਕੱਟ ਦੀ ਆਪਾਂ ਛੋਡਿਓ ਕੀ ਹੈ ਪ੍ਰਕਿਰਤੀ ਮੈਂ ਪ੍ਰਕਿਰਤੀ ਕੀ ਗੋਦ ਆਪਾਂ ਸੁਣੀ ਕਰਦੀ ਤਾਂ ਆਪਾਂ ਅਬ ਜੇ ਸੁੱਖ ਚਾਹਾਂ ਪ੍ਰਕਿਰਤੀ ਕਿਨੂੰ ਤੋਂ ਕੀਆਂ ਮਿਲ ਸੀ ਹੈ ਬਤਾਓ ਤਾਂ ਮਿਲ ਸੀ ਕਿ ਅਬ ਸਾਵਣ ਲਾਗ ਗਿਓ ਪਹਿਲਾਂ ਸਾਵਣ ਲਾਗ ਤੋਂ ਅਬ ਜੀ ਆਪਾਂ ਸ਼ੁਰੂਆਤ ਮੈਂ ਬਾਤ ਕਰੀ ਵੀ ਪੇੜ ਹੁਣ ਤਾਂ ਗਰਗੇ ਮਾਂ ਹੈ ਨਹੀਂ ਤੋ ਹਰ ਘਰ ਮੈਂ ਮੈਨੂੰ ਇੱਕ ਪੇੜ ਤੋਂ ਦੇਖਣ ਨੇ ਮਿਲੀ ਜਾਣ ਤੋਂ ਗਰਗਾ ਆਂਗਣ ਮੈਂ ਪਰ ਅਬ ਤੋਂ ਕੀ ਹੈ ਕਿ ਦੇਖੋ ਬਈ ਮੁੱਢ ਨੂੰ ਗਿਆ ਲੋਕ ਹੈ ਸਾਰਾ ਹੀ ਆ ਕਹਿ ਵੀ ਹਾਂ ਬਈ ਅਬ ਪੇੜ ਸੀ ਤੋ ਕੀ ਹੈ ਵੀ ਕਚਰੋ ਖਿੰਡ ਸੀ ਪਹਿਲਾਂ ਕਿ ਕਚਰੋ ਖਿੰਡ ਤੋਂ ਕੋ ਨਹੀਂ ਹੈ ਲੁਗਾਈਆਂ ਬਾਰਤੀ ਵੀ ਸੋ ਕੀ ਕਰਤੀ ਪਰ ਅਬ ਕੀ ਹੈ ਬਈ ਅਬ ਤੋਂ ਬਹੁਤ ਜ਼ਿਆਦਾ ਹੋ ਗਿਓ ਕਚਰੋ ਖਿੰਡ ਸੀ ਇਆਂ ਉਸੀ ਵੀ ਆ ਉਸੀ ਆ ਕਰਕੇ ਕਾਟ ਦੇ ਕੀ ਕੋ ਛੋਡੇ ਅਰ ਵੀ ਪੇੜ ਗਿਆ ਸਾਗ ਹੈ ਕਿਤੋਂ ਆਤਮਪਨ ਹੁਣ ਤੋਂ ਕਿਤੋਂ ਆਤਮਿਤਾ ਹੁਣ ਤੀ ਟਾਬਰਾਂਗੀ ਅਰ ਸਾਰਾਂਗੀ ਵੀ ਪੇੜ ਗੀ ਡਾਲੀ ਪਰ ਕੀ ਹੈ ਕਿ ਝੁੱਲਾ ਵੀ ਮੰਡਤਾ ਛੋਟਾ ਮੋਟਾ ਸਹਿ ਵੀ ਹਿੰਡੇ ਪਰ ਹਿੰਡਤਾ ਹੈ ਕਿਤੋਂ ਪਿਆਰੋ ਟੇਮ ਹੁਣ ਤੋਂ ਵੋ ਟੇਮ ਹੈ ਅਰ ਵੀ ਪਰ ਖੇਲਤਾ ਵੀ ਆ ਟਾਬਰ ਉੱਚਾ ਚੜ੍ਹਤਾ ਪਕੜ ਪਕੜਾਈ ਖੇਲਤਾ ਤੋ ਵੀ ਪੇੜਾਂ ਉੱਪਰ ਚੜ੍ਹ ਚੜ੍ਹ ਕੇ ਖੇਲਤਾ ਬੋ ਕਹਿੰਦੇ ਤੋਂ ਮੈਂ ਸਾਰਨਾ ਉੱਚੋ ਬੋ ਕਹਿੰਦੇ ਤੋਂ ਮੈਂ ਦੇਖੋ ਮੇਰੂ ਸਾਰੂ ਉੱਚੋ ਟਾਬਰ ਕੀ ਚੱਢਣੋਂ ਵੀ ਸਿੱਖਤਾ ਨਹੀਂ ਇੱਕ ਤਰੀਕੇ ਸੀ ਮੈਂ ਟ੍ਰੇਨਿੰਗ ਹੋ ਜਾਂਦੀ ਅੱਜ ਕੱਲ੍ਹ ਤਾਂ ਟ੍ਰੇਨਿੰਗ ਸਿੱਖੇ ਭੇਜੇ ਸੈਂਟਰਾਂ ਪਰ ਪਹਿਲਾਂ ਘਰੇ ਬੈਠੇ ਬੈਠੇ ਟਾਂਵਰਾਂ ਕੀ ਟ੍ਰੇਨਿੰਗ ਹੋ ਜਾਂਦੀ ਕੋਈ ਤੋਂ ਰੱਸੀ ਜੀਆਂ ਝੁੱਲਾ ਵਾਲੀ ਰੱਸੀ ਹੁੰਦੀ ਤੋਂ ਵੀ ਪਰ ਕਸਰਤ ਕਰਤੋਂ ਜਾਂ ਉੱਚੋ ਚੜ੍ਹਤੋਂ ਬਿਨ ਪਕੜ ਗਏ ਆਂਟੀ ਗਾਲ ਗਏ ਅੰਗੂਠੇ ਗਈ ਬਿੰਗ ਮਾਰ ਬੋ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਤੋ ਬਾ ਫੌਜੀ ਟ੍ਰੇਨਿੰਗ ਵੀ ਬਾਂਗੀ ਹੋ ਜਾਂਦੀ ਤੋ ਇੱਕ ਪੇੜ ਕਿਤੋਂ ਕੀ ਹੁਣ ਤੋਂ ਨਹੀਂ ਕਿੱਤਾ ਵੀ ਪਰ ਜੀ ਜਨਾਵਰ ਰਹਿੰਦਾ ਹੈ ਆਪਾਂ ਤੋਂ ਦੇਖੋ ਆਪਣਾ ਘਰ ਤੋਂ ਬਣਾ ਲਿਆ ਆਪਣੇ ਘਰਾਂ ਦਾ ਲਾਲਚ ਮੈਂ ਆਪਾਂ ਦੇਖੋ ਜੀ ਜਨਾਵਰਾਂ ਦਾ ਘਰ ਖੋਸ ਲਿਆ ਬਣੋ ਔਰ ਆਹ ਅੱਛੀ ਬਾਤ ਕੋਨੀ ਆਹ ਜਬ ਕੀ ਅੱਛੀ ਬਾਤ ਕੋਨੀ ਕਿਉਂਕਿ ਦੇਖੋ ਜੇ ਆਪਣੋ ਘਰ ਕੋਈ ਦੌੜ ਦੇ ਤਾਂ ਆਪਾਂ ਨੂੰ ਕਿਤੇ ਰੀਸ ਆਵੇ ਹੈ ਨਹੀਂ ਆਪਾਂ ਦੇਖੋ ਵੀ ਕੀ ਬੋਲ ਗਏ ਕਿਸ ਕਾਂ ਅਗਲੇ ਨੇ ਅੱਛੋ ਮਾੜੋ ਪਣ ਇਹ ਜੀ ਜੰਤ ਹੈ ਜਿਕਾ ਇਹ ਕਿਹਨੇ ਕਿਵੇ ਇਹ ਕਿਹਨੇ ਕਿ ਵੀ ਕੌਣ ਸਕੈ ਪਣ ਅੰਗੀ ਆਵਾਜ਼ ਹੈ ਨਹੀਂ ਸਿੱਧੀ ਭਗਵਾਨ ਤਾਈਂ ਆਪੀ ਜਾਵੇ ਔਰ ਆਹ ਭਗਵਾਨ ਤਾਈਂ ਜਿਕੀ ਆਵਾਜ਼ ਜਾਵੇ ਨਹੀਂ ਬਿੰਗੋ ਸਰ ਬਹੁਤ ਮੋਟੋ ਹੀ ਦਿਖੇ ਫਿਰ ਹੈ ਨਹੀਂ ਤਾਂ ਆਪਾਂ ਨੇ ਚਾਹੀਜੇ ਕਿ ਆਪਾਂ ਹੀ ਪ੍ਰਕਿਰਤੀ ਕੋ ਸੰਰਕਸ਼ਣ ਕਰਾਂ ਕਿਉਂਕਿ ਉਹ ਅਬ ਹੈ ਵੀ ਬਹੁਤ ਜ਼ਰੂਰੀ ਇਹ ਟਾਈਮ ਨੇ ਦੇਖ ਤਾਂ ਜੇ ਆਪਾਂ ਪ੍ਰਕਿਰਤੀ ਕੋ ਸੰਰਕਸ਼ਣ ਨਾ ਕਰਿਓ ਨਹੀਂ ਤਾਂ ਬਹੁਤ ਦਿਨ ਦੂਰ ਕੋ ਨਹੀਂ ਕਿ ਆਪਾਂ ਨੇ ਜੇ ਆਪਣਾ ਟੱਬਰੀ ਹੈ ਨਹੀਂ

ਸਾਰੀਆਂ ਟੱਬਰੀਆਂ ਨੇ ਵੀ ਵੀ ਪੀਠ ਗਲਾ ਰਹਿ ਆਕਸੀਜਨ ਵਾਲਾ ਸਿਲੰਡਰ ਲੈ ਕੇ ਫਿਰਨੋ ਪੜਸੀ, ਨਹੀਂ ਤੋ ਦੇਖੋ ਉਹ ਇਤੋਂ ਮਾੜੋ ਟਾਈਮ ਦੇਖਣੋ ਆਪਾਂ ਨੇ ਨਾ ਮਿਲਿਆ ਹੀ ਵਾਸਤੇ ਆਪਾਂ ਨੇ ਪ੍ਰਣ ਕਰਨੋ ਹੈ ਅੱਜ ਕੇ ਦਿਨ ਵੀ ਆਪਾਂ ਆਪਣੀ ਪ੍ਰਕਿਰਤੀ ਕੋ ਸੰਰਕਸ਼ਣ ਕਰਨੋ ਹੈ, ਆਪਾਂ ਨੇ ਪੇੜ ਪੌਦਾ ਜ਼ਰੂਰ ਲਗਾਉਣਾ ਹੈ। ਇਹਾਂ ਕੋਈ ਨਹੀਂ ਵੀ ਅੱਜ ਕੱਲ੍ਹ ਦੇਖੋ ਲੋਕ ਨਿਆ ਘਰ ਬਣਾਵੇ ਤਾਂ ਸਜਾਵਟੀ ਪੌਦਾ ਲਿਆ ਲਾ ਕੇ ਘਰ ਅੱਗੇ ਲਗਾ ਦਿਆ, ਬੰਗੋ ਕੇ ਤੁਕ ਰਹੇ ਹੋ ਹੈ ਵੀ ਤੂੰ ਬਣਾ ਹੀ ਸੋਹਣਾ ਲੱਗ ਗਿਆ। ਇਹਾਂ ਕੋਈ ਕੋ ਵੀ ਨਾ ਲਗਾਓ ਫੂਟਰਾ ਲੱਗ ਗਿਆ, ਦੇਖੋ ਹਰਿਆਲੀ ਤੋਂ ਕੀ ਹੈ ਜੇ ਥੋੜ੍ਹੀ ਘਾਸ ਵੀ ਲੱਗ ਗਏ ਭਾਬੀ ਹਰੀ ਵਰੀ ਦੂਬ ਇੱਤੀ ਫੂਟਰੀ ਲੱਗ ਗਏ, ਪਰ ਕੀ ਹੈ ਕਿ ਆਪਾਂ ਮੋਟਾ ਮੋਟਾ ਪੇੜ ਕੱਟ ਦਿਆਂ ਵੋ ਕੋਈ ਜੀ ਜੰਤ ਗੋ ਆਲਣ ਹੋਵੇ ਕਿ ਜੀ ਜੰਤ ਗੋ ਘਰ ਹੋਵੇ ਤੋ ਬਾ ਬੱਦੂ ਆਪਾਂ ਲੇਸ਼ਿਆ ਨਹੀਂ ਤੋ ਬਿੰਗਾ ਆਪਾਂ ਨੇ ਇਕੱਠੇ ਠੋਰ ਕੋਨੀ। ਤੋ ਇਹ ਵਾਸਤੇ ਕੀ ਹੈ ਅੱਜ ਕੇ ਟਾਈਮ ਨੇ ਦੇਖਤਾ ਉਹ ਵੱਢ ਤੋਂ ਪ੍ਰਦੂਸ਼ਣ ਆ ਜੰਗਲਾਂ ਦੀ ਕਟਾਈ ਔਰ ਪਾਣੀ ਗੋ ਜਿਕੋ ਦੁਰਉਪਯੋਗ ਹੈ ਨਹੀਂ ਇੰਗੋ ਆਪਾਂ ਪ੍ਰਕਿਰਤੀ ਨੇ ਕੀ ਹੈ ਨੁਕਸਾਨ ਪਹੁੰਚਣ ਲੱਗ ਰਿਹਾ ਹੈ, ਹੈ ਨਹੀਂ ਭੈਣੋ। ਔਰ ਦੇਖੋ ਆਪਣੀ ਪ੍ਰਕਿਰਤੀ ਨੇ ਬਚਾਉਣ ਚੋਂ ਕੀ ਹੈ ਕਿ ਜਿਕੀ ਜਲਵਾਯੂ ਕੋ ਪਰਿਵਰਤਨ ਹੋਵੇਗਾ ਨਹੀਂ ਬਿੰਗੋ ਅਸਰ ਵੀ ਆਪਾਂ ਕਮ ਕਰ ਸਕਾਂ। ਇੰਗ ਇਲਾਵਾ ਜੰਗਲ ਹੈ, ਨਦੀ ਹੈ, ਆਪਣੇ ਤਲਾਬ ਹੈ ਔਰ ਜਿਕਾ ਜੀ ਜੰਤ ਹੈ ਇਹ ਆਪਣੀ ਪ੍ਰਕਿਰਤੀ ਦਾ ਅਨਮੋਲ ਖਜ਼ਾਨਾ ਹੈ, ਆਪਣੀ ਧਰੋਹਰ ਹੈ, ਅੰਨ ਆਪਾਂ ਨੇ ਸਹਿਜ ਕੇ ਰੱਖਣੀ ਹੈ। ਅਬ ਕਈ ਜੀਵ ਜੰਤੂ ਹੀ ਸਹਿ ਜਿਕਾ ਕੋ ਪੱਤੋ ਹੀ ਕੋਣ ਟਿਕਾਣੋ ਹੀ ਕੋਣ, ਕੋਈ ਹੋਰ ਟਿਕਾਣੋ ਵੀ ਕਿੰਨੇ ਗਿਆ ਕਈ ਟਾਈਮ ਪਹਿਲਾਂ ਵੀ ਦੇਖਣ ਨੇ ਮਿਲ ਤੋ ਆ, ਪਰ ਅਬ ਤੋਂ ਦੇਖਣ ਨਹੀਂ ਕੋਣ ਮਿਲੇ। ਇਹ ਨਾ ਹੋਵੇ ਵੀ ਆਪਣਾ ਜਿਕਾ ਟੱਬਰ ਹੈ ਬੇ ਸਿਰਫ ਕਿਤਾਬਾਂ ਵੀ ਬਾਂ ਜੀਵ ਜੰਤਾਂ ਦੇਖ ਪਾਵੇ, ਆਪਾਂ ਚਾਹੀਦਾ ਕਿ ਆਪਾਂ ਆਪਣੀ ਪ੍ਰਕਿਰਤੀ ਕੋ ਸੰਰਕਸ਼ਣ ਕਰਾਂ ਹੈ। ਤੋ ਬਾਤਾਂ ਤੋਂ ਬਹਿਣੋ ਆਪਾਂ ਔਰ ਕਰਸ਼ਾਂ, ਪਰ ਬਿਰਖਾ ਜਿਕ ਬਰਸਣ ਲੱਗ ਰਹੀ ਹੈ ਕਈ ਜਗ੍ਹਾ ਤੋਂ, ਮੀਂਹ ਹੁਣ ਵੀ ਲੱਗ ਰਿਹਾ ਲੋ ਬਾਦਲੀ ਮੰਡੀ ਰਿਹਾ ਅੱਜ ਕੱਲ੍ਹ ਤੋਂ ਨਹੀਂ। ਤੋ ਆਓ ਸੁਣਾ ਆਪਾਂ ਬਿਰਖਾ ਕੋ ਗੀਤ।

ਮੈਨੂੰ ਉਹ ਤੋਂ ਹੋ ਪਿਆਰੋ ਸੋ ਗੀਤ ਜੀ ਕੋ ਆਪਾਂ ਵਰਖਾ ਪਰ ਸੁਣਿਓ ਔਰ ਵਰਖਾ ਤੋਂ ਦੇਖੋ ਕਈ ਜੀਆਂ ਤੋਂ ਬਰਸਣ ਲਾਗ ਰਹੀ ਓਲੀ ਜੀ ਆਪਾਂ ਬਾਤ ਕਰੀ ਪਣ ਆਪਾਂ ਅੱਜ ਇੱਕ ਬਾਤ ਕਰਸ਼ਾਂ ਇਸੇ ਵਿਸ਼ੇ ਬਾਰੇ ਮੈਂ ਜੀ ਕੋ ਆਪਾਂ ਘਰੇ ਬੈਠਾ ਕੇ ਹੈ ਆਪਣੇ ਹੁਨਰ ਨੇ ਰੋਜ਼ਗਾਰ ਮਾਈ ਬਦਲ ਸਕਾਂ ਬੋ ਵੀ ਚਾਹੇ ਮੈਂ ਬਰਸਤੋ ਚਾਹੇ ਕੀ ਕਰ ਤੋ ਆਪਾਂ ਘਰੇ ਬੈਠਾ ਬੈਠਾ ਕੰਮ ਆਪਣੋ ਕਰ ਸਕਾਂ ਹੈ ਨੀ ਤੋ ਉਹ ਹੈ ਕਿ ਹਸਤ ਉਦਯੋਗ ਨੂੰ ਜੀਵਨ ਮੈਂ ਨਯਾ ਆਯਾਮ ਆਪਾਂ ਕਿਆਂ ਲਿਆ ਸਕਾਂ ਤੋ ਦੇਖੋ ਬੈਣੋ ਇਨਸਾਨ ਕੀ ਸਭ ਸੋ ਬੜੀ ਪੂੰਜੀ ਹੈ ਨੀ ਬੋ ਬਿੰਗੋ ਹੁਨਰ ਹੋਵੇ ਕਿਉਂਕਿ ਦੇਖੋ ਔਰ ਚੀਜ਼ ਤੋਂ ਲੋਕ ਪਾਂਤੀ ਕਰ ਸਕੇ ਨਹੀਂ ਵੀ ਪਾਂਤੀ ਉੱਜੇ ਦੋ ਬਾਈਆਂ ਗੀ ਔਰ ਉੱਜੇ ਤੋ ਵੀ ਪਾਂਤੀ ਮੈਂ ਸੌ ਕਿ ਲੈ ਜਾ ਸਕੇ ਪਣ ਜੇ ਹੁਨਰ ਹੈ ਨਹੀਂ ਆਪਣੇ ਕਿੰਨੇ ਤੋ ਬੋ ਹੁਨਰ ਆਪਣੇ ਕਿਨੂੰ ਕੋਈ ਕੌਣ ਛੀਨ ਸਕੇ ਤੋ ਆਪਣੇ ਰਾਜਸਥਾਨ ਕੀ ਬਾਤ ਕਰਾਂ ਤੋ ਆਪਣੇ ਰਾਜਸਥਾਨ ਮੈਂ ਦੇਖੋ ਬੈਣੋ ਗਾਂਵ ਢਾਣੀ ਮੈਂ ਕੋਈ ਨਾ ਕੋਈ ਕੀ ਹੈ ਕਿਸੇ ਨਾ ਕਿਸੇ ਕਲਾ ਗੋ ਹੁਨਰ ਦੇਖਣ ਨੇ ਮਿਲ ਹੀ ਜਾਵੇ ਕੋਈ ਕੀ ਹੈ ਸੋਹਣੀ ਕਢਾਈ ਕਰੇ ਤੋ ਕੋਈ ਕੀ ਹੈ ਕਿ ਸਿਲਾਈ ਬੁਣਾਈ ਮੈਂ ਇਤੋਂ ਮਾਹਿਰ ਹੋਵੇ ਕਿ ਬਿੰਗੀ ਕੋਈ ਘਾਟ ਹੀ ਕੋਨੀ ਔਰ ਕੋਈ ਮਾਟੀ ਦਾ ਇੱਤਾ ਸੋਹਣਾ ਬਰਤਨ ਬਣਾਵੇ ਕਿ ਕਿਹੜੋ ਹੀ ਕੇ ਔਰ ਕੋਈ ਲੱਕੜੀ ਕੋਈ ਕੱਪੜਾ ਜਾਂ ਕੋਈ ਲਾਖ ਸੁੰਬੀ ਕੀ ਹੈ ਵੀ ਬਹੁਤ ਸੋਹਣੋ ਮੰਨੇ ਮੂੰਹ ਨਾਲੋਂ ਸਮਾਨ ਤਿਆਰ ਕਰੇ ਤੋ ਬਹਿਣੋ ਉਹ ਹਸਤ ਉਦਯੋਗ ਹੈ ਕਿ ਇਹ ਪਰ ਆਪਾਂ ਬਾਤ ਕਰਾਂ ਤੋ ਦੇਖੋ ਬਹਿਣੋ ਹਸਤ ਉਦਯੋਗ ਮਤਲਬ ਇਸੀ ਚੀਜ਼ਾਂ ਹੈ ਜਿੱਕੀਆਂ ਨੇ ਕੀ ਹੈ ਕਿ ਮਸ਼ੀਨਾਂ ਸਿਉਂ ਬਣਾਉਣ ਗਏ ਬਜਾਏ ਕਿ ਹੈ ਹੱਥਾਂ ਸਿਉਂ ਪਾਰੰਪਰਿਕ ਹੁਨਰ ਦੀ ਮਦਦ ਸਿਉਂ ਤਿਆਰ ਕਰਿਓ ਜਾਵੇ ਔਰ ਇਹ ਉਦਯੋਗ ਮੈਂ ਦੇਖੋ ਆਪਣੀ ਸੰਸਕ੍ਰਿਤੀ ਪਰੰਪਰਾ ਔਰ ਰੋਜ਼ਗਾਰ ਇਹ ਤਿੰਨੋ ਹੀ ਚੀਜ਼ਾਂ ਜੁੜੇੜੀ ਹੋਵੇ ਔਰ ਦੇਖਾਂ ਜੀ ਆਪਣੇ ਰਾਜਸਥਾਨ ਮੈਂ ਜੀਆਂ ਹੈ ਕਿ ਬਾਂਧਣੀ ਹੈ ਬਲੋਕ ਪੇਂਟਿੰਗ ਹੈ ਜਾਂ ਫਿਰ ਕਢਾਈ ਹੈ ਕਠਪੁਤਲੀ ਹੈ ਲੱਖ ਦੀ ਚੂੜੀਆਂ

0: ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ ਤਾਂ ਮੈਂ ਤੁਹਾਡੇ ਆਪਣੇ ਜੋਤੀ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਗਿਣ ਕੇ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਵੈਂਦੇ ਹਾਂ ਡਾਕਟਰ ਜੇ ਸੀ ਬਤਰਾ ਦੀ ਕੀ ਗਈ ਗੱਲਬਾਤ, ਸੰਤ ਝੂਲੇ ਲਾਲ ਦਾ ਜੀਵਨ ਦਰਸ਼ਨ, ਇਸ ਤੋਂ ਇਲਾਵਾ ਸੁਫੀਆਨਾ ਕਲਾਮ ਪੇਸ਼ ਕੀਤਾ ਵੇ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਰਤਾ ਨਾਲ। ਵਾਰਤਾ ਹੈ ਸੰਤ ਝੂਲੇ ਲਾਲ ਦਾ ਜੀਵਨ ਦਰਸ਼ਨ।
1: ਇਹ ਸਾਈ ਝੂਲੇ ਲਾਲ ਸਾਡੇ ਸਿੰਧੀ ਸਰਾਇਕੀ ਵਸੇਬ ਦੇ ਬਹੁ ਵੱਡੇ ਸੂਰਮਾ ਅਤੇ ਸੂਫੀ ਸੰਤ ਹੋਏ। ਸਿੰਧੂਵਾਦੀ ਸੱਭਿਅਤਾ ਭਾਰਤ ਵਰਸ਼ ਦੀ ਇਤਿਹਾਸਿਕ ਸੱਭਿਅਤਾ ਹੈ, ਜਿਹੜੀ ਸਿੰਧੂਵਾਦੀ ਦੇ ਦੋਵੇਂ ਕਿਨਾਰੇ ਅਤੇ ਵਸੇ ਲੋਕਾਂ ਦੀ ਸੰਸਕ੍ਰਿਤੀ, ਰੀਤੀ ਰਿਵਾਜ, ਸਕਾਫਤ, ਸੱਭਿਆਚਾਰ, ਭਾਸ਼ਾ, ਇਤਿਹਾਸ, ਵੇਦ, ਪੁਰਾਣ ਦੀ ਜਨਮਦਾਤਾ ਹੈ। ਹੀ ਸਿੰਧੂ ਨਦੀ ਦੇ ਜਲ ਨੇ ਸਾਕੂ ਜੀਵਨ ਦਾਨ ਕੀਤੇ। ਜਲ ਹੀ ਜੀਵਨ ਹੈ ਅਤੇ ਗਿਆਨ ਦੀ ਜੋਤੀ ਵੀ ਦੇ ਰੂਪ ਵਿੱਚ ਦਿੱਤੀ ਹੈ। ਮੋਹਨ ਜੀ ਦਾੜੋ, ਹੜੱਪਾ ਸਾਡੀ ਤਾਰੀਖ ਦੀਆਂ ਹਿੱਸੇ ਹਨ। ਝੂਲੇ ਲਾਲ ਹੁਣ ਧਰਤੀ ਦੇ ਵਿੱਚ ਵਰੁਣ ਦੇਵਤਾ ਦੇ ਅਵਤਾਰ ਹੋ ਗੁਜ਼ਰੇ ਨੇ। ਉਹ ਹੁਣ ਦੇ ਦੋ ਰੂਪ ਹਨ, ਸੂਰਮਾ ਅਤੇ ਇੱਕ ਰੂਪ ਹੈ ਉਹ ਰੁਦਰ ਰੂਪ ਹੈ, ਔਰ ਦੂਜਾ ਰੂਪ ਹੈ ਇੱਕ ਸਾਧੂ, ਇੱਕ ਸੰਤ, ਸਮਾਜ ਸੇਵੀ ਔਰ ਸਾਧਨਾ ਦੇ ਵਿੱਚ ਨਿਖਰ, ਸਭ ਦੇ ਕਸ਼ਟ ਨਿਵਾਰਨ ਵਾਲਾ ਅਵਤਾਰ। ਸਿੰਧ ਵਿੱਚ ਸੰਮਤ ਵਿਕਰਮੀ 1007 ਸੰਨ 951 ਵਿੱਚ ਚੇਤ ਮਹੀਨੇ ਦੀ ਦੂਜੀ ਚਾਂਦਨੀ ਰਾਤ ਸ਼ੁੱਕਰਵਾਰ ਸ਼ਾਮ ਦੇ ਵਕਤ ਸਾਈਂ ਰਤਨ ਰਾਏ ਪਿਤਾ ਅਤੇ ਮਾਤਾ ਦੇਵਕੀ ਬਾਈ ਦੇ ਘਰ ਬਸਤੀ ਨਸਰਪੁਰ ਰਿਆਸਤ ਠੱਠਾ ਮਿਰਖ ਸ਼ਾਹ ਦੀ ਹਕੂਮਤ ਵਿੱਚ ਭਗਵਾਨ ਝੂਲੇ ਲਾਲ, ਜਿਹਨੇ ਕੋ ਪਿਆਰ ਨਾਲ ਲਾਲ

ਵਿਕਰਮੀ 1007 ਸੰਨ 951 ਵਿੱਚ ਚੇਤ ਮਹੀਨੇ ਦੀ ਦੂਜੀ ਚਾਂਦਨੀ ਰਾਤ ਸ਼ੁੱਕਰਵਾਰ ਸ਼ਾਮ ਦੇ ਵਕਤ ਸਾਈਂ ਰਤਨ ਰਾਏ ਪਿਤਾ ਅਤੇ ਮਾਤਾ ਦੇਵਕੀ ਬਾਈ ਦੇ ਘਰ ਬਸਤੀ ਨਸਰਪੁਰ ਰਿਆਸਤ ਠੱਠਾ ਮਿਰਕ ਸ਼ਾਹ ਦੀ ਹਕੂਮਤ ਵਿੱਚ ਭਗਵਾਨ ਝੂਲੇਲਾਲ ਜਿਹਨੇ ਕੋ ਪਿਆਰ ਨਾਲ ਲਾਲ ਸਾਈਂ ਅਮਰ ਲਾਲ ਉਡੇਰੂ ਲਾਲ ਦਰਿਆ ਸ਼ਾਹ ਜਿੰਦਲ ਜਿੰਦ ਪੀਰ ਖਵਾਜਾ ਖਿਜਰ ਸਾਂਵਲ ਸ਼ਾਹ ਵਗੈਰਾ ਵੀ ਦੇ ਨਾਂ 'ਤੇ ਪੂਜਾ ਵੇਂਦੇ ਅਤੇ ਉਹ ਪ੍ਰਗਟ ਥੇ ਹਨ। ਹਿੰਨੇ ਦੇ ਦੂ ਰੂਪ ਸਾਕੂ ਹਮੇਸ਼ਾ ਨਜ਼ਰ ਆਨੰਦ ਉਹਨਾਂ ਦੇ ਹਰ ਮੰਦਰ ਵਿੱਚ। ਪਹਿਲਾ ਰੂਪ ਹੈ ਸ਼ਾਂਤ ਸਰੂਪ, ਆਪਣੀ ਸਾਧਨਾ ਦੇ ਵਿੱਚ ਬੈਠਣ ਔਰ ਗਿਆਨ ਦਾ ਅਵਤਾਰ ਹਨ, ਔਰ ਦੂਜਾ ਸਰੂਪ ਘੋੜੇ ਦੀ ਸਵਾਰੀ ਦੇ ਉੱਤੇ ਹੱਥ 'ਤੇ ਤਲਵਾਰ ਹੈ ਔਰ ਉਹ ਰੁੱਧ ਰੂਪ ਵਿੱਚ ਸਭ ਕੁਛ ਸਜ਼ਾ ਦੇਣ ਜਿਹੜੇ ਕਿ ਅਧਰਮੀ ਲੋਕ ਹਨ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਇਹ ਫਰਮਾਏ, ਯਦਾ ਯਦਾ ਹੀ ਧਰਮਸੇ ਗਲਾਨੀ ਭਗ ਭਾਰਤਾ ਅਥੁਮਥਮ ਧਰਮਸਤੇ ਤਦਾਮਾਨ ਸਰਿਜਤਾਤਮ, ਜੈਨੀ ਕਿ ਜਿਹੜੇ ਜਿਹੜੇ ਵੇਲੇ ਧਰਮ ਦਾ ਨਾਸ਼ ਥੀਂਦੇ ਅਤੇ ਮੈਂ ਹੀ ਧਰਤੀ 'ਤੇ ਅਵਤਾਰ ਗਿੰਦਾ ਔਰ ਹੂੰ ਵੇਲੇ ਅਧਰਮ ਦਾ ਨਾਸ਼ ਕਰਕੇ ਅਤੇ ਧਰਮ ਕੋ ਦੁਬਾਰਾ ਬਾਲੋਬਾਲ ਕਰੇਨਾ। ਸਾਈਂ ਝੂਲੇਲਾਲ ਦਾ ਅਵਤਾਰ ਹੂੰ ਵੇਲੇ ਹਿੰਦੂ ਸਮਾਜ 'ਤੇ ਠੱਠਾ ਵਿੱਚ ਮਿਰਕ ਸ਼ਾਹ ਦੇ ਜ਼ੁਲਮੇ ਤੋਂ ਛੁਟਕਾਰਾ ਦਿਵਾਉਣ ਕੀਤੇ ਥਿਆ ਹੈ ਅਤੇ ਲੋਕ ਕਲਿਆਣ ਦਾ ਉਦੇਸ਼ ਵੀ ਹੈ। ਹੁਣੇ ਜਲ ਯਾਨੀ ਪਾਣੀ ਜਿਹੜੀ ਕਿ ਸਾਡੀ ਜਲ ਜੀਵਨ ਹੈ, ਧਰਤੀ ਦਾ 75% ਹੈ ਅਤੇ ਜੋਤ ਯਾਨੀ ਗਿਆਨ ਦੀ ਪੂਜਾ ਕਰਨ ਵਾਸਤੇ ਹੁਣੇ ਸਾਰੇ ਕੋਲ ਵਰੁਣ ਦੇਵਤਾ ਦੀ ਪੂਜਾ ਉਹਨਾਂ ਨੇ ਆਪਣੇ ਸਿੰਧੂ ਨਦੀ ਦੇ ਕਿਨਾਰੇ 'ਤੇ ਕਰਵਾਈ ਅਤੇ ਸਿੰਧ ਦਰਿਆ ਉੱਤੇ ਵਰੁਣ ਦੇਵਤਾ ਜਿਹਨਾਂ ਦਾ ਪੁਰਾਣੇ ਔਰ ਵੇਦਨ ਵਿੱਚ ਵੀ ਵਰਣਨ ਹੈ ਦੀ ਪੂਜਾ ਪਾਠ ਸ਼ੁਰੂ ਕਰ ਦਿੱਤੀ ਅਤੇ ਖਾਵਣ ਪੀਵਣ ਛੋੜ ਕੇ ਦੀ ਰਾਤ ਆਪਣੇ ਭਗਵਾਨ ਕੋ ਯਾਦ ਕੀਤਾ ਅਤੇ ਆਪਣੇ ਧਰਮ ਕੋ ਬਚਾਉਣ ਵਾਸਤੇ ਮਦਦ ਮੰਗੀ। ਸੱਚੇ ਦਿਲ ਨਾਲ ਮੰਗੀ ਹੋਈ ਦੁਆ ਜ਼ਰੂਰ ਕਬੂਲ ਥੀਂਦੀ ਹੈ। ਆਵਾਜ਼ ਏ ਖਲਕ ਨਕਾਰਾ ਏ ਖੁਦਾ, ਜਿਵੇਂ ਭਗਵਾਨ ਨੇ ਪ੍ਰਹਲਾਦ ਭਗਤ ਦੀ ਆਵਾਜ਼ ਸੁਣੀ ਅਤੇ ਨਰਸਿੰਘ ਭਗਵਾਨ ਦਾ ਅਵਤਾਰ ਗਿੱਧਾ, ਦ੍ਰੋਪਦੀ ਦੀ ਲਾਜ ਬਚਾਉਣ ਵਾਸਤੇ ਭਗਵਾਨ ਕ੍ਰਿਸ਼ਨ ਨੇ ਹੂੰ ਵੇਲੇ ਹੁੰਦੀ ਸਾੜੀ ਕੋ ਭਰੀ ਸਭੈ 'ਚ ਬਚਾਇਆ ਅਤੇ ਸਿੰਧੂ ਦਰਿਆ ਦੇ ਵਿੱਚੋਂ ਅੰਮ੍ਰਿਤ ਵਾਣੀ ਠਾਈ ਕਿ ਮੈਂ ਉਦੇ ਚੰਦ ਦੇ ਰੂਪ ਵਿੱਚ ਦੇਵਕੀ ਮਾਂ ਦੀ ਕੋਖ 'ਚੋਂ ਪਿਤਾ ਸ਼੍ਰੀ ਰਤਨ ਰਾਏ ਦੇ ਘਰ ਜਨਮ ਗਿੰਸਾਂ। ਹੂੰ ਵੇਲੇ ਦਰਿਆਏ ਸਿੰਧ 'ਚ ਇੱਕ ਸੁੰਦਰ ਬਾਲ ਸੋਨੇ ਦੇ ਪੀਂਘੇ ਵਿੱਚ ਝੂਲਦਾ ਹੋਇਆ ਮੱਛਲੀ ਦੀ ਸਵਾਰੀ ਦੇ ਉੱਤੇ ਸਵਾਰੀ ਕਰਦਾ ਹੋਇਆ ਨਜ਼ਰ ਆਇਆ ਅਤੇ ਲੋਕਾਂ ਨੇ ਜੈ ਝੂਲੇਲਾਲ ਦੇ ਜੈਕਾਰੇ ਲਾਉਣ ਸ਼ੁਰੂ ਕਰ ਦਿੱਤੇ। ਭਗਵਾਨ ਕੋ ਹੱਥ ਜੋੜ ਕੇ ਅਰਦਾਸ ਕੀਤੀ ਕਿ ਹਿੰਦੂ ਸਮਾਜ ਕੋ ਮਿਰਕ ਸ਼ਾਹ ਦੇ ਜ਼ੁਲਮ ਤੋਂ ਰਕਸ਼ਾ ਕਰਨ। ਭਗਵਾਨ ਨੇ ਸਭ ਕੋ ਆਪਣਾ ਆਸ਼ੀਰਵਾਦ ਦਿੱਤਾ ਅਤੇ ਯਕੀਨ ਦਿਵਾਇਆ ਅਤੇ ਮਿਰਕ ਸ਼ਾਹ ਦੇ ਜ਼ੁਲਮ ਤੋਂ ਮੁਕਤੀ ਦਿਵਾਉਣ ਦਾ ਭਰੋਸਾ ਵੀ ਦਿਵਾਇਆ। ਹਿੰਦੂ ਸਮਾਜ 'ਚ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਮਿਰਕ ਸ਼ਾਹ ਕੋ ਵੀ ਜਿਹੜੇ ਵੇਲੇ ਖਬਰ ਮਿਲੀ ਤਾਂ ਉਹ ਆਪਣੇ ਵਜ਼ੀਰ ਆਹਾ ਕੋ ਖਬਰ ਦੀ ਸੱਚਾਈ ਦਾ ਪਤਾ ਕਰਨ ਵਾਸਤੇ ਸਿੰਧ ਦਰਿਆ ਦੇ ਜਿੱਥਾਂ ਹਿੰਦੂ ਲੋਕ ਪੂਜਾ ਪਾਠ ਕਰਨ ਦੇ ਪਏ ਹਨ ਭੇਜਾ। ਆਹਾ ਸਿੰਧ ਦਰਿਆ 'ਤੇ ਜਿਹੜੇ ਵੇਲੇ ਪਹੁੰਚਾ ਰਾਤ ਕੋ ਹੂੰ ਅਜੀਬ ਨਜ਼ਾਰਾ ਡਿੱਠਾ, ਜਿਹਦੇ ਵਿੱਚ ਸਾਈਂ ਝੂਲੇ ਲਾਲ ਇੱਕ ਘੋੜੇ 'ਤੇ ਸਵਾਰ ਥੀ ਕੇ ਹੱਥ 'ਚ ਤਲਵਾਰ ਗਿੱਧੀ ਹੋਈ ਅਤੇ ਪਾਣੀ ਦੇ ਉੱਤੇ ਚੱਲਦੇ ਆਉਂਦੇ ਨੇ। ਆਹ ਕੋ ਮਿਰਕ ਸ਼ਾਹ ਕੋ ਪੈਗਾਮ ਦੇਵਣ ਵਾਸਤੇ ਉਹਨੇ ਫਰਮਾਇਆ, ਆਹ ਵਜ਼ੀਰ ਦੇ ਨਾਤੇ ਹੂੰ ਕੋ ਸਮਝਾਵੇ ਅਤੇ ਉਹ ਆਪਣੀ ਹੱਠ ਧਰਮੀ ਕੋ ਛੋੜ ਦੇਵੇ, ਆਪਣੀ ਪ੍ਰਜਾ ਕੋ ਆਪਣੀ ਔਲਾਦ ਵਾਂਗੂ ਰੱਖੇ, ਹੁੰਦੇ ਹੁਣੇ ਕੋ ਆਪਣੇ ਤਰੀਕੇ ਨਾਲ ਹਿੰਦੂ ਧਰਮ ਦੇ ਮੁਤਾਬਿਕ ਜੀਵਨ ਲਈ ਰਾਵਣ ਦੀ ਖੁੱਲ੍ਹੀ ਛੁੱਟੀ ਦੇਵੇ, ਕਿਉਂਕਿ ਸਭ ਈਸ਼ਵਰ ਰੱਬ ਇੱਕੋ ਹੀ ਹੈ, ਅਸਾਂ ਸਾਰੇ ਹੁੰਦੀ ਔਲਾਦ ਹੈ, ਹਿੰਦੂ ਹੋਵੇ ਜਾਂ ਮੁਸਲਮਾਨ, ਹਿੰਦੇ 'ਚ ਕੋਈ ਭੇਦਭਾਵ ਨਾ ਰੱਖਿਆ ਵਜੇ। ਮਿਰਕ ਸ਼ਾਹ 'ਤੇ ਹੁੰਦੇ ਦਾ ਸਾਰਾ ਜੁੱਗਾ ਖਤਮ ਥੀਵੇ ਸੀ ਅਗਰ ਉਹ ਮੇਰੀ ਗਾਲ ਨਾ ਮੜ ਮੰਨਸੀ, ਹੁਕੂ ਹੀ ਦੁਨੀਆ ਵਿੱਚ ਨਾ ਇਸਲਾਮ ਬਚਸੀ ਅਤੇ ਨਾ ਮੁਸਲਮਾਨ ਬਚਸੀ। ਹੁਣੇ ਇਹ ਵੀ ਆ ਕੋ ਦੱਸਿਆ ਮੈਂ ਜਲਦੀ ਮਿਰਕ ਸ਼ਾਹ ਕੋ ਖੁਦ ਮਿਲਣ ਆਸਾਂ। ਸਾਈਂ ਰਤਨ ਰਾਏ ਨੇ ਆਪਣੇ ਬਾਲ ਕੋ ਪੜ੍ਹਨ ਵਾਸਤੇ ਯਾਨੀ ਸ਼ਿਕਸ਼ਾ ਦੇ ਵਾਸਤੇ ਦੀਕਸ਼ਾ ਦਿਵਾਉਣ ਦੇ ਕਿਸੇ ਗੁਰੂ ਗੋਰਖਨਾਥ ਕੋਲੋਂ ਭੇਜਿਆ। ਗੁਰੂ ਜੀ ਨੇ ਥੋੜ੍ਹੇ ਅਰਸੇ ਦੇ ਵਿੱਚ ਪਛਾਣ ਕੀਤਾ ਕਿ ਝੂਲੇ ਲਾਲ ਅਤੇ ਭਗਵਾਨ ਵਰੁਣ ਦੇ ਅਵਤਾਰ ਹਨ ਅਤੇ ਹੁਣੇ ਕੋ ਪੂਰੇ ਵੇਦ ਪੁਰਾਣ ਗੀਤਾ ਗ੍ਰੰਥ ਦੇ ਇਲਾਵਾ ਬਿੰਨੇ ਧਰਮਿਆਂ ਦੇ ਗ੍ਰੰਥ ਅਤੇ ਮਹਾਂਪੁਰਸ਼ਾਂ ਦੇ ਜੀਵਨ ਦਾ ਗਿਆਨ ਪਹਿਲੇ ਤੋਂ ਹੀ ਹੈ। ਯਸ਼ੂ ਮਸੀਹ, ਬਾਈਬਲ, ਮੁਹੰਮਦ ਸਾਹਿਬ ਅਤੇ ਕੁਰਾਨ ਵੀ ਅਤੇ ਜੈਨ ਮਤ ਬੋਧ ਮਤ ਦਾ ਵੀ ਗਿਆਨ ਹੈ। ਮਿਰਕ ਸ਼ਾਹ ਕੋ ਹਰ ਵੇਲੇ ਝੂਲੇ ਲਾਲ ਦੇ ਚਮਤਕਾਰ ਸੁਪਨੇ ਵਿੱਚ ਹੀ ਆਉਣ ਲੱਗ ਪਏ ਅਤੇ ਉਹ ਹੁੰਦੇ ਕਤਲ ਦਾ ਸੋਚਣ ਲੱਗ ਪਿਆ। ਮਿਰਕ ਸ਼ਾਹ ਆਪਣੇ ਵਜ਼ੀਰ ਯੂਸਫ ਕੋ ਜ਼ਹਿਰ ਦਾ ਪਿਆਲਾ
ਪਿਲਾਵਣ ਵਾਸਤੇ

ਅਤੇ ਝੂਲੇ ਲਾਲ ਦੇ ਘਰ ਭੇਜਾਂ। ਦੂਰ ਤੋਂ ਝੂਲੇ ਲਾਲ ਜਿਹੜਾ ਹੁਣ ਵੇਲੇ ਝੂਲੇ ਦੇ ਵਿੱਚ ਸੁੱਤਾ ਹੋਇਆ ਸੀ, ਜ਼ੋਰ ਦਾ ਫੂਕਾ ਮਾਰਿਆ ਅਤੇ ਜ਼ਹਿਰ ਦਾ ਪਿਆਦਾ ਪਰੇ ਜ਼ਮੀਨ 'ਤੇ ਡਹਿ ਪਿਆ ਅਤੇ ਜਿੱਥਾਂ ਜ਼ਹਿਰ ਡੱਠੀ ਉੱਥਾਂ ਹੁਣ ਵੇਲੇ ਭਾ ਲੱਗ ਗਈ। ਵਜ਼ੀਰ ਹੈਰਾਨ ਥੀ ਗਿਆ, ਉਹ ਆਪਣੀ ਜਾਨ ਬਚਾਉਣ ਵਾਸਤੇ ਉੱਥੋਂ ਭੱਜ ਗਿਆ। ਵਜ਼ੀਰ ਨੇ ਵਾਪਸ ਬਾਦਸ਼ਾਹ ਕੋ ਸਾਰਾ ਹਾਲ ਸੁਣਾਇਆ, ਲੇਕਿਨ ਬਾਦਸ਼ਾਹ ਕੋ ਪਖੰਡ ਸਮਝਿਆ ਅਤੇ ਹੁਣ ਝੂਲੇ ਲਾਲ ਕੋ ਕਈ ਹਾਲਤ ਵਿੱਚ ਵੀ ਹੱਥਕੜੀ ਵਿੱਚ ਬੱਧ ਕੇ ਪੇਸ਼ ਕਰਨ ਦਾ ਹੁਕਮ ਦਿੱਤਾ। ਮਿਰਕ ਸ਼ਾਹ ਦੇ ਸਿਪਾਹੀ ਜਿਹੜੇ ਵੇਲੇ ਝੂਲੇ ਲਾਲ ਸਾਈਂ ਕੋ ਪਕੜ ਗਏ,

ਮਿਰਕ ਸ਼ਾਹ ਕੋ ਹਿਦਾਇਤ ਕੀਤੀ ਜੋ ਹਿੰਦੂਆਂ ਕੋ ਤੰਗ ਨਾ ਕਰੇ ਅਤੇ ਆਪਣੇ ਧਰਮ ਦੇ ਮੁਤਾਬਿਕ ਪਾਠ ਪੂਜਾ ਕਰਨ ਦੇਵੇ, ਮੁਸਲਮਾਨ ਨਾ ਬਣਾਵੇ। ਹੀ ਤਰ੍ਹਾਂ ਮਿਰਕ ਸ਼ਾਹ ਕੋ ਆਪਣਾ ਚੇਲਾ ਬਣਾਇਆ। ਸਾਈਂ ਝੂਲੇ ਲਾਲ ਦੇ ਪਿਤਾ ਸਾਈਂ ਰਤਨ ਲਾਲ ਅਤੇ ਝੂਲੇ ਲਾਲ ਕੋ ਵੀ ਮਹਿਸੂਸ ਕੀਤਾ ਕਿ ਭਗਵਾਨ ਦਾ ਅਵਤਾਰ ਹਨ, ਲੇਕਿਨ ਸਾਈਂ ਝੂਲੇ ਲਾਲ ਦੇ ਵੱਡੇ ਡੂ ਭਿਰਾ ਉਹਨੇ ਨੇ ਹੀ ਕੋ ਭਗਵਾਨ ਨਾ ਮੰਨਿਆ ਅਤੇ ਪੂਜਾ ਕਰਨ ਤੋਂ ਇਨਕਾਰ ਕਰ ਦਿੱਤਾ। ਸਾਈਂ ਝੂਲੇ ਲਾਲ ਨੇ ਜਲ ਅਤੇ ਜੋਤ ਨਾਲ ਸਾਰੇ ਸ਼ਹਿਰ ਵਾਲਿਆਂ ਕੋ ਪੂਜਾ ਕਰਵਾਈ, ਵਰੁਣ ਭਗਵਾਨ ਦਾ ਮੰਤਰ ਜਪਣ ਕਰਨ ਵਾਸਤੇ ਆਖਿਆ। ਪੱਗੁਰ ਲਾਲ ਸਾਈਂ ਜਿਹੜਾ ਹੁੰਦਾ ਚਿਹਰਾ ਭਿਰਾ ਹੀ ਝੂਲੇ ਲਾਲ ਦੀ ਸ਼ਰਨ ਵਿੱਚ ਦੀਕਸ਼ਾ ਘਿਨ ਹੁੰਦਾ ਚੇਲਾ ਬਣ ਗਿਆ ਅਤੇ ਹੁੰਦੇ ਮਾਂ ਪਿਓ ਕੋ ਹੁਕਮ ਭਗਵਾਨ ਦਾ ਰੂਪ ਜਾਣਿਆ, ਮੱਥਾ ਟੇਕਿਆ, ਲੇਕਿਨ ਹੁੰਦੇ ਭਿਰਾਵਾਂ ਨੇ ਹੁਕਮ ਹੀ ਦਰਿਆਈ ਪੰਥ ਕੋ ਕਬੂਲ ਨਾ ਕੀਤਾ। ਸਾਈਂ ਝੂਲੇ ਲਾਲ ਨੇ ਸੰਤ ਪੱਗੁਰ ਲਾਲ ਕੋ ਆਪਣਾ ਉੱਤਰਾਧੀ ਬਣਾਇਆ ਅਤੇ ਹੁਕਮ ਠੱਕਰ ਦੀ ਉਪਾਧੀ ਦਿੱਤੀ। ਉਹ ਅੱਜ ਤੱਕ ਵੀ ਸੰਤ ਝੂਲੇ ਲਾਲ ਦੇ ਜਿੱਥੇ ਵੀ ਸਥਾਨ ਹਨ ਉੱਥਾਂ ਉਹਨਾਂ ਦੇ ਜਿਹੜੇ ਦਰਿਆਈ ਪੰਥ ਦਾ ਪ੍ਰਚਾਰ ਥੀਂਦੇ ਪ੍ਰਸਾਰ ਥੀਂਦੇ, ਉਹ ਹੁਣ ਦੇ ਵਿੱਚ ਠੱਕਰ ਲਈ ਉਹਨਾਂ ਕੋਲ ਉਪਾਧੀ ਮਿਲਦੀ ਹੈ ਜਿਹੜਾ ਉਹਨਾਂ ਦਾ ਮੇਨ ਗੱਦੀ ਦੇ ਉੱਤੇ ਬਾਂਧੇ। ਰੋੜੀ ਸ਼ਹਿਰ ਵਿੱਚ ਝੂਲੇ ਲਾਲ ਸਾਈਂ ਦੀ ਪੂਜਾ ਜਿੰਦਾ ਪੀਰ ਦੇ ਨਾਂ 'ਤੇ ਸ਼ੁਰੂ ਥਈ। ਦਰਿਆਈ ਪੰਥ ਵਿੱਚ ਜਲ ਔਰ ਜੋਤੀ ਦੀ ਪੂਜਾ ਅਰਚਨਾ, ਆਪਸੀ ਭਾਈਚਾਰਾ, ਪ੍ਰੇਮ, ਦੁੱਖੇ ਦੀ ਭੁੱਖੇ ਦੀ ਮਦਦ ਕਰਨਾ, ਨਾਮ ਜਪਣਾ, ਗੁਰੂ ਵਸਤਰ ਪਾਉਣਾ, ਧਾਰਨ ਕਰਨਾ, ਜੇਕੂ ਖਿੱਤਾ ਆਦਿਨ ਜਿਸ 'ਤੇ ਸਭੀ ਮਨੋਕਾਮਨਾ ਜਨਦਾ ਪੂਰਨ ਥੀਦਿਨ, ਅਤੇ ਦੇਗ ਜਿਹਦੇ ਵਿੱਚ ਲੰਗਰ ਚੱਲਦੇ ਅਤੇ ਸੇਸਾ ਬਣਦੀ ਹੈ ਉਹਦਾ ਕੜਾਹੀ ਦੇ ਵਿੱਚ ਖਾਣਾ ਬਣਦੇ, ਉਹ ਕਦੇ ਵੀ ਖਤਮ ਨਹੀਂ ਛਿੰਦਾ। ਜਿੱਤਣ ਲੋਕ ਵੀ ਆ ਵਜਨ ਉਹ ਪੂਰਾ ਥੀਂਦੇ। ਦੂਜਾ ਹੁੰਦਾ ਅਵਤਾਰ ਜਿਹੜਾ ਝੂਲੇ ਲਾਲ ਦਾ ਅਸਾਂ ਦੇਖਦੇ ਹਾਂ, ਉਹ ਆਪਣੀ ਕਮਰ ਦੇ ਵਿੱਚ ਤਲਵਾਰ ਨਾਲ ਬੱਧੀ ਰਾਵਣਾ ਹੁੰਦੀ, ਅਕਾਲ ਮ੍ਰਿਤੂ ਨਹੀਂ ਥੀਂਦੀ, ਹੁੰਦੇ ਅਤੇ ਦੁਸ਼ਮਣ ਹੁੰਦੇ ਸਾਹਮਣੇ ਠਹਿਰ ਨਹੀਂ ਸਕਦਾ। ਡਫਲੀ ਵਜਾਵਣ ਸੁਰਤਾਲ ਆਪਣੇ ਆਪ ਮਿਲ ਵੈਂਦੀ ਹੈ ਅਤੇ ਲੋਕ ਭਜਨ ਗਾਵਣ ਨਾਲ ਪੂਰੀ ਮਸਤੀ 'ਚ ਆ ਵੈਂਦਨ। ਮਟਕਾ ਜਾਂ ਘੜਾ ਜਿਹਦੇ ਵਿੱਚ ਜਲ ਅੰਮ੍ਰਿਤ ਵਾਂਗੂ ਮਿੱਠਾ ਅਤੇ ਠੱਡਾ ਪੀ ਕੇ ਲੋਕ ਨਿਹਾਲ ਥੀ ਵੈਂਦਨ। ਸਾਵਣ ਮਹੀਨੇ ਤੱਕ ਪੂਜਾ ਥੀਂਦੀ ਹੈ, ਪੂਜਾ ਦੇ ਬਾਅਦ ਸੇਸਾ ਯਾਨੀ ਪ੍ਰਸ਼ਾਦ ਵੰਜਾ ਵੈਂਦੇ, ਸ਼ੋਭਾ ਯਾਤਰਾ ਨਿਕਲਦਨ, ਜਲੂਸ ਨਿਕਲਦਨ। ਝੂਲੇ ਲਾਲ ਦੀ ਜੀਵਨ ਝਾਂਕੀਆਂ ਦੀ ਖਾਵਣ ਵਾਸਤੇ ਮੰਦਰ ਅਤੇ ਤਲਾਵਾਂ ਨਦੀ ਦੇ ਭੇਟ ਪੂਜਾ ਅਤੇ ਜੋਤ ਜਲਾਈ ਵੈਂਦੀ ਹੈ। ਭਗਵਾਨ ਝੂਲੇ ਲਾਲ ਆਰਤੀ ਗਾਈ ਵੈਂਦੀ ਹੈ, ਅਮਰ ਕਥਾ ਦੀ ਝੂਲੇ ਲਾਲ ਦੇ ਗ੍ਰੰਥ ਦਾ ਭੋਗ ਪਾਇਆ ਵੈਂਦੇ। ਚੇਟ ਚੰਦੀ ਸਾਰਾ ਸਿੰਧ ਸਮਾਜ ਖਾਸ ਕਰ ਦਰਿਆ ਪੰਥੀ ਚੇਟ ਚੰਦ ਦਾ ਤਿਉਹਾਰ ਨਵੇਂ ਸਾਲ ਦੀ ਤਰ੍ਹਾਂ ਮੰਨਿਆ। ਹੀ ਜਿਹੜੇ ਝੂਲੇ ਲਾਲ ਦਾ ਜਨਮ ਪਿਆ ਹੀ, ਇਹ ਮਹੀਨਾ ਹਿੰਦੂ ਵਿਕਰਮ ਸੰਮਤ ਦਾ ਪਹਿਲਾ ਮਹੀਨਾ ਚੇਤਰ ਦੇ ਵਿੱਚ ਹਰ ਸਾਲ ਮਨਾਇਆ ਵੈਂਦੇ। ਇਹ ਹਿੰਦੂਆਂ ਦਾ ਨਵਾਂ ਸਾਲ ਹੈ। ਬ੍ਰਹਮਾ ਨੇ ਵੀ ਹੀ ਦਿਨ ਹੀ ਸੰਸਾਰ ਦੀ ਰਚਨਾ ਕੀਤੀ ਹੈ। ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ ਦੇ ਵਿੱਚ ਇਹ ਚੇਤਰ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਨਵਾਂ ਸਾਲ ਮਨਾਇਆ ਵੈਂਦਾ ਹੈ। ਵਰਮ ਅਵਤਾਰ ਵੀ ਝੂਲੇ ਲਾਲ ਦਾ ਅਵਤਰਣ, ਦਰਿਆਈ ਪੰਥ ਵੀ, ਜਨਮ ਮੁਬਾਰਕ ਵੀ, ਇਹ ਸਾਰੇ ਹੀ ਚੇਤਰ ਮਹੀਨੇ ਵਿੱਚ ਮਨਾਏ ਵੈਂਦੇ। ਇਹ ਜਲ ਜੋਤੀ ਭਗਵਾਨ ਦੀ ਮੂਰਤੀ ਅਤੇ ਪੂਜਾ ਪਾਠ ਪੰਜਰਾ ਗਾਉਂਦਨ ਅਤੇ ਛੇਡ ਗਾਟੇ ਨਾਲ ਝੂਮਰ ਅਤੇ ਨਾਲ ਕਰੇਂਦਨ। ਲੋਕ ਜਿਹੜੇ ਹਰ ਵੇਲੇ ਸੇਸਾ ਕਰੇਂਦਨ, ਇਹ ਸਿੰਧ, ਮੁਲਤਾਨ, ਮੁਜ਼ੱਫਰਗੜ੍ਹ ਵਿੱਚ ਅਤੇ ਹੁਣ ਸਾਰੇ ਹਿੰਦੁਸਤਾਨ ਦੇ ਵਿਦੇਸ਼ਾਂ ਵਿੱਚ ਵੀ ਜਿੱਥਾਂ ਜਿੱਥਾਂ ਸਿੰਧੀ ਸਮਾਜ ਵਸਦਾ ਪਏ ਮਨਾਇਆ ਵੈਂਦੇ। ਇਹ ਝੂਲੇ ਲਾਲ ਦੀ ਜੈਕਾਰੇ ਗੀਤ ਗਾਏ ਵੈਂਦਨ। ਝੂਲੇ ਲਾਲ ਸਲਾਮਤ ਸਦਾ ਬੇਬਰਾਮਦ, ਕੰਧੜੀ ਤੇਰੀ ਤੇ ਮੈਂ ਆਈ ਵੇ ਮੈਂ ਘੋਲ ਵਜਾਈ, ਆਈ ਦੀ ਆਸ ਪੁਜਾਈ, ਆਈ ਦੇ ਸਾਰੇ ਕੰਮ ਸਜਾਈ, ਕੰਧੜੀ ਤੇਰੀ ਤੇ ਪਛੜਾ, ਤੂੰ ਮੇਰੇ ਬਛੜੇ ਕੋ ਦੇ ਬਛੜਾ, ਵੇ ਮੰਤਾ ਮੰਗਿਆ ਵੈਂਦਨ। ਸਿੰਧੂ ਦੇਸ਼ ਦੀ ਭੂਮੀ ਧੰਨ ਹੈ ਜਿੱਥਾਂ ਵਰੁਣ ਦੇਵ ਦੇ ਅਵਤਾਰ ਸ਼੍ਰੀ ਉਦੇ ਚੰਦ ਸਿੰਧੂ ਨਦੀ ਦੇ ਉੱਤੇ ਝੂਲੇ ਲਾਲ ਨੇ ਆਪਣੀ ਲੀਲਾ ਭੂਮੀ ਬਣਾਇਆ ਅਤੇ ਹੀ ਹਿੰਦੂ ਸਮਾਜ ਦੀ ਮਾਨਸਿਕ ਅਧਿਆਤਮਿਕ ਰਕਸ਼ਾ ਕੀਤੀ। ਬਾਲੰਬਾ ਅਤੇ ਤੀਰਥ ਸਥਾਨ ਬਣਾਇਆ। ਭਗਵਾਨ ਝੂਲੇ ਲਾਲ ਗਊ ਭਗਤ ਵੀ ਹਨ। ਨਿਰਧਨ ਬ੍ਰਾਹਮਣ ਦੀ ਇੱਕ ਗਊ ਜੇਕੂ ਉਹ ਕਪਿਲਾ ਸਦੇਂਦਾ ਹੈ ਪੁਨਰਜੀਵਿਤ ਕਰਾਇਆ, ਹੁੰਦਾ ਕਸ਼ਟ ਨਿਵਾਰਨ ਕੀਤਾ। ਜਨਮ ਮਾਤਾ ਦੇ ਬਚਪਨ 'ਤੇ 2 ਸਾਲ ਤੱਕ ਆਪਣਾ ਖੀਰ ਪਿਲੈਂਦੀ ਹੈ, ਲੇਕਿਨ ਗਊ ਦਾ ਖੀਰ ਤਾਂ ਹਮੇਸ਼ਾ ਪੀਤਾ ਬਣ ਸਕਦੇ ਔਰ ਲੋਕ ਪੀਂਦਨ। ਹੀ ਸਾਨੂੰ ਲੋਕ ਗਊ ਕੋ ਮਾਤਾ ਸਮਝਦਨ। ਮੱਖਣ ਖੀਰ ਮਲਾਇਆ ਦਿੱਤਾ ਮੈਂ ਤੇ ਕੂੰ ਅੰਨਦਾਤਾ, ਮਾਵੇਂ ਵਾਂਗ ਪਲੈਂਦੀ ਰਹਿ ਗਿਉਂ ਤਾਂ ਛੱਡਿਓ ਗਊ ਮਾਤਾ, ਕਿਸਮਤ ਦੇਖ ਨਵਾਜ਼ ਮੇਰੀ ਮੈਂ ਕਿਆ ਰਾਧਾ ਕਿਆ ਚਾਹਤਾ, ਕਿਹੜਾ ਜ਼ੁਲਮ ਕਰੇਂਦਾ ਨਹੀਂ ਤੂੰ ਗਊ ਮਾਤਾ ਦੇ ਫਲ 'ਤੇ, ਖੂਹ 'ਤੇ ਜੁੱਪਤੇ ਮਾਲਾ ਦੇਂਦੇ, ਘਾਇਆਂ ਵਾਂਦੇ ਹਲ 'ਤੇ ਥੀ ਜੁੱਤੀ ਮੈਂ ਪੈਰ ਚੁੰਮਾਂ, ਤੂੰ ਛੁਰੀਆਂ ਮਾਰੇ ਗਲ 'ਤੇ, ਗੌਰ ਨਵਾਜ਼ ਨਕੀਤੋ ਕਾਕਾ,